0: 92.7 FM, Radio Mirchi, New Jersey, South Asia's number one radio station. Also available on 103.3 FM HD2. It's hot.
1: Singo, ਜਿਹੜੇ ਨਾ ਤਰ ਨੂੰ ਅੱਜ ਗਜਨੀ ਦੇ ਬਾਜ਼ਾਰ ਦੇ ਸੁਣ ਲੱਗੇ ਹੋਏ ਨੇ, ਹਾਸ ਇਹਨਾਂ ਨੂੰ ਨਰਕਾਂ ਦੇ ਦਰਵਾਜ਼ੇ ਦਿਖਾਉਂਦਾ।
2: ਮਸਤਾਨੇ ਨਾਲ ਵੇਖੋ ਪੰਜਾਬੀ ਸਿਨੇਮਾ ਦੀ ਨਵੇਂ ਦੌਰ ਦੀ ਸ਼ੁਰੂਆਤ, ਸਟਾਰਿੰਗ ਤਰਸੇਮ ਜੱਸਾ, ਸਿਮੀ ਚਹਿਲ, ਗੁਰਪ੍ਰੀਤ ਕੁੱਟੀ, ਹੋਰ ਵੀ ਕਈ ਨਾਮੀ ਕਲਾਕਾਰ। ਇਸ 25 ਅਗਸਤ ਨੂੰ ਨੇੜੇ ਸਿਨੇਮਾ ਘਰਾਂ ਵਿੱਚ।
3: ਆਪ ਸੁਣ ਰਹੇ ਹੈ ਪੁਰਾਣੀ ਜੀਨਸ ਸ਼੍ਰੇਆ ਕੇ ਸਾਥ, ਸਿਰਫ ਮਿਰਚੀ ਪਰ